0: ਅੱਟ ਕੱਬੇ ਤੇ ਆ ਸੋਚਦੀ ਹੋਵੇਗੀ ਇੰਗਲੈਂਡ ਘੁੰਮ ਕੇ ਆ ਮਿਲਣਾ ਨੀ ਸਾਡੇ ਜਿਹਾ ਯਾਰ ਲੱਭੇ ਤੇ
1: Gary Sandu, Amrit Mann, Icky, that was 1890.